ਜਾਣ ਕੇ ਲੱਗੇ ਭਾਵੇਂ ਅਣਜਾਣੇ ਵਿੱਚ, ਪਿਆਰ ਨਾਲ ਲੱਗੇ ਤੇ ਭਾਵੇਂ ਵੈਰ ਨਾਲ। ਜਿਵੇਂ ਅੱਗ ਦਾ ਕੰਮ ਹੈ ਜਲਾ ਦੇਣਾ, ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਦਾ ਕੰਮ ਹੈ ਸਾਡੇ ਪਾਪਾਂ ਨੂੰ ਜਲਾ ਦੇਣਾ। ਉਚਾਰਨ ਕਰੋ ਸ੍ਰੀ

ਜਦੋਂ ਅਸੀਂ ਪਿਆਰ ਨਾਲ ਪਰਮੇਸ਼ਰ ਦਾ ਨਾਮ ਜਪਦੇ ਹਾਂ ਤਾਂ ਨਾਮ ਸਾਡੇ ਕੀਤੇ ਹੋਏ ਪਾਪਾਂ ਨੂੰ ਸਾੜ ਦਿੰਦਾ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਤਾਂ ਇਹ ਮਹਾਂਪੁਰ ਕਿਹਾ ਕਰਦੇ ਸਨ ਭਾਈ ਪਰਮੇਸ਼ਰ ਦਾ ਨਾਮ ਜ਼ਰੂਰ ਜਪ, ਕਿਸੇ ਵੇਲੇ ਜਪ, ਪਰ ਜਪ ਜ਼ਰੂਰ। ਪਰ ਜੇ ਤੇਰੇ ਵੱਡੇ ਭਾਗ ਹਨ ਤਾਂ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਨਾਮ ਜਪਦਾ ਸੰਗਤ ਵਿੱਚ ਆ, ਝੱਟ ਘੜੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪ, ਤਾਂ ਤੇਰੇ ਕੀਤੇ ਹੋਏ ਮਾੜੇ ਕਰਮ ਵੀ ਅੱਛੇ ਕਰਮਾਂ ਵਿੱਚ ਤਬਦੀਲ ਹੋ ਜਾਣਗੇ। ਉਚਾਰਨ ਕਰੋ ਸ੍ਰੀ, ਤੇਰੇ ਦੁੱਖ ਪਾਪ ਕਲੇਸ਼ ਸਭ ਮਿਟ ਜਾਣਗੇ। ਪ੍ਰਭੂ ਦਾ ਨਾਮ ਅੰਮ੍ਰਿਤ ਹੈ, ਔਰ ਜਿਸਨੇ ਵੀ ਇਹ ਅੰਮ੍ਰਿਤ ਨਾਮ ਪੀ ਲਿਆ, ਨਾਮ ਦਾ ਅੰਮ੍ਰਿਤ ਪਿਆਲਾ ਪੀ ਲਿਆ, ਉਹ ਸਦਾ ਲਈ ਅਮਰ ਹੋ ਗਿਆ। ਅੰਮ੍ਰਿਤ ਦਾ ਮਤਲਬ ਹੈ ਮ੍ਰਿਤਿਉ ਤੋਂ ਰਹਿ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਨਾਮ ਰਹਿੋ ਸਾਧੂ, ਰਹਿੋ ਰਹਿੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਿਨ੍ਹਾਂ ਨੇ ਵੀ ਆਪਣੇ ਗੁਰੂ ਦੇ ਮੰਤਰ ਦਾ ਜਾਪ ਕੀਤਾ, ਪਰਮੇਸ਼ਰ ਦਾ ਨਾਮ ਜਪਿਆ, ਨਾਮ ਦੇ ਸਦਕੇ ਉਹਨਾਂ ਦਾ ਨਾਮ ਅਮਰ ਹੋ ਗਿਆ। ਨਾਮ ਜਪਿਆ ਭਗਤ ਧਰੁਵ ਜੀ ਨੇ, ਨਾਮ ਜਪਿਆ ਭਗਤ ਪ੍ਰਹਿਲਾਦ ਨੇ। ਪਾਣੀ ਵਿੱਚ ਅੱਜ ਸਾਨੂੰ ਸਤਿਗੁਰੂ ਕਬੀਰ ਸਾਹਿਬ ਦੀ ਰਚਨਾ ਤੋਂ ਉਪਦੇਸ਼ ਦੇ ਰਹੇ ਹਨ, ਰਾਮ ਜਪੋ ਜੀ, ਐਸੇ ਐਸੇ ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਤੁਸੀਂ ਵੀ ਇਸ ਤਰ੍ਹਾਂ ਨਾਮ ਜਪੋ ਜਿਵੇਂ ਨਾਮ ਜਪਿਆ ਧਰੁਵ ਜੀ ਨੇ, ਔਰ ਜਿਵੇਂ ਨਾਮ ਜਪਿਆ ਪ੍ਰਹਿਲਾਦ ਨੇ। ਕਿਉਂਕਿ ਇੱਕ ਨਾਮ ਦਾ ਬੇੜਾ ਪਾਰ ਹੋਣਾ, ਬਾਕੀ ਦੇ ਬੇੜੇ ਸਭ ਇਸ ਸੰਸਾਰ ਸਾਗਰ ਵਿੱਚ ਡੁੱਬ ਜਾਣਗੇ। ਇਸ ਵਾਸਤੇ ਨਾਮ ਦੇ ਬੇੜੇ ਚੜ੍ਹੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰ। ਜੋ ਜਿਸਦਾ ਗੁਰੂ ਹੈ ਉਸਨੂੰ ਉਹ ਮੁਬਾਰਕ ਹੈ, ਆਪਣੇ ਗੁਰੂ ਲਈ ਉਹ ਅੰਮ੍ਰਿਤ ਵੇਲੇ ਉੱਠੇ, ਨਾਮ ਜਪੇ। ਜਿਵੇਂ ਜਿਵੇਂ ਨਾਮ ਜਪੇਗਾ ਉਸਦਾ ਮਨ ਨਿਰਮਲ ਹੋ ਜਾਏਗਾ। ਸਾਹਿਬ ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੇ